0: language, not just Urdu, Punjabi, but any language. And I think I'm absolutely lucky to have you with us here today to discuss a little bit of history, which is my passion as well. So over the course of trying to put content together for this show, I've learned quite a lot about my own past and while learning about the history of Urdu. So Urdu is the national language of Pakistan, where I'm from and where Kedash is from as well. Approximately 7 to 10% of our population speak this language. And it's actually not an indigenous language to Pakistan. It's not really a language that belongs anywhere. It's a language that's spoken commonly for people from multiple different parts of the subcontinent to communicate with one another. It wasn't born in Pakistan. It was actually born in the bazaars, the military camps, where Arab and Turkish merchants, Persian soldiers, Sufi poets, Turkish administrators, and local Hindus all needed a way to communicate with each other. It wasn't until the colonial times when the British came and divided one shared language, Hindustani, into two, Urdu and Hindi. Hindus championed Hindi, and they wrote their language in the Sanskrit script, while Muslims rallied behind Urdu. It takes on the Nastaliq script, which is a combination of Persian and Arabic text. In 1947, when Pakistan was created, Urdu was declared the national language. Not because it was the most common language, but because it was spoken by the political elite and the Muslim intellectuals. No single ethnic group claims it as their own. It originated in India, in Delhi. It belongs to no one and to everyone, and to no one simultaneously. This language is a language of longing, poems, ghazals. It's a language of love, nostalgia, and heartache. Born displaced, always seeking a belonging. This is the history of the Urdu language. Now, some of the other languages that are spoken in that region are Sindhi, Balochi, Hindi, Pashto, Saraiki, many others. But the most common is Punjabi. Randhir, you've got a long history with your love of the Punjabi language and its knowledge of the history. Can you give us a little bit of a history of the Punjabi language?
1: Dhanwal, Dr. Saab. Punjabi Pasha, Punjabi Raj Di Pasha hai. ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ ਇਹ ਦੋ ਲਿਪੀਆਂ ਵਿੱਚ ਲਿਖੀ ਜਾਂਦੀ ਹੈ ਗੁਰਮੁਖੀ ਅਤੇ ਸ਼ਾਹਮੁਖੀ ਇਹ ਭਾਸ਼ਾਵਾਂ ਦੇ ਹਿੰਦ ਯੂਰਪੀ ਪਰਿਵਾਰ ਵਿੱਚੋਂ ਹਿੰਦ ਇਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਗੁਰਮੁਖੀ ਲਿਪੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 10 ਗੁਰੂ ਫਲਸਫੇ ਅਨੁਸਾਰ ਗੁਰੂ ਸਾਹਿਬਾਨਾਂ ਭਗਤਾਂ ਪੱਟਾਂ ਅਤੇ ਹੋਰ ਬਾਣੀ ਦਰਜ ਕਰਕੇ 10 ਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਸਿੱਖ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਨੂੰ ਆਪਣਾ ਅਗਲਾ ਜੁਗੋ ਜੁਗ ਅਟਲ ਗੁਰੂ ਮੰਨਣ ਦਾ ਹੁਕਮ ਕੀਤਾ ਇਹ ਦੁਨੀਆ ਅਤੇ ਖਾਸ ਕਰ ਦੱਖਣੀ ਏਸ਼ੀਆ ਦੀ ਉੱਘੀ ਸੰਗੀਤਕ ਭਾਸ਼ਾ ਵੀ ਹੈ ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਸ਼ਬਦ ਪੰਜਾਬੀ ਨੂੰ ਪੰਜਾਬ ਨਾਲ ਸੰਬੰਧਿਤ ਹਰ ਖੇਤਰ ਵਿੱਚ ਜੋੜਿਆ ਜਾ ਸਕਦਾ ਹੈ ਪੰਜਾਬੀ ਖਾਣਾ ਪੰਜਾਬੀ ਸੂਟ ਪੰਜਾਬੀ ਜੁੱਤੀ ਪੰਜਾਬੀ ਸੱਭਿਆਚਾਰ ਇੱਥੋਂ ਤੱਕ ਕਿ ਪੰਜਾਬੀਆਂ ਦੇ ਸੁਭਾਅ ਨੂੰ ਵੀ ਪੰਜਾਬੀ ਕਰਕੇ ਜਾਣਿਆ ਜਾਂਦਾ ਹੈ ਬੋਲੀਆਂ ਨਾਲ ਸੰਬੰਧਿਤ ਵਿਸ਼ਵ ਗਿਆਨ ਕੋਸ਼ ਅਨੁਸਾਰ ਪੰਜਾਬੀ ਬੋਲੀ ਨੂੰ 30 ਕਰੋੜ ਲੋਕ ਬੋਲਦੇ ਹਨ, ਜਿਸ ਕਰਕੇ ਪੰਜਾਬੀ ਦੁਨੀਆ ਵਿੱਚ ਮਾਂ ਬੋਲੀ ਵਜੋਂ ਬੋਲੀ ਜਾਣ ਵਾਲੀ ਦੂਜੀ ਵੱਡੀ ਬੋਲੀ ਹੈ। ਪਾਕਿਸਤਾਨ ਵਿੱਚ ਲਗਭਗ 17 ਕਰੋੜ, ਭਾਰਤ ਵਿੱਚ 4 ਕਰੋੜ, ਬਾਕੀ ਰਹਿੰਦੀ ਦੁਨੀਆ ਵਿੱਚ ਲਗਭਗ 9 ਕਰੋੜ ਲੋਕ ਪੰਜਾਬੀ ਦੀਆਂ ਉਪ ਬੋਲੀਆਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਆਦਿ ਬੋਲਦੇ ਹਨ। ਪੰਜਾਬੀ ਬੋਲੀ ਨੂੰ ਟਕਸਾਲੀ ਮਾਝੀ ਬੋਲੀ ਨੂੰ ਟਕਸਾਲੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ। ਇਹਦੇ ਅਜੋਕੇ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਹਨ। ਇਹ ਉਪਬੋਲੀਆਂ ਪੰਜਾਬ ਦੀ ਵੰਨ ਸੁਵੰਨਤਾ ਨੂੰ ਵੀ ਵਧਾਉਂਦੀਆਂ ਹਨ ਅਤੇ ਇਸਦੇ ਵਿਰਸੇ ਨੂੰ ਅਮੀਰ ਬਣਾਉਂਦੀਆਂ ਹਨ। ਚੜ੍ਹਦੇ ਪੰਜਾਬ ਦੀ ਇਹ ਸਰਕਾਰੀ ਭਾਸ਼ਾ ਹੈ, ਪਰ ਪਾਕਿਸਤਾਨ ਵਿੱਚ ਹਾਲੇ ਇਸ ਨੂੰ ਕੋਈ ਸਰਕਾਰੀ ਹੈਸੀਅਤ ਪ੍ਰਾਪਤ ਨਹੀਂ ਹੋਈ। ਇਹ ਚੜ੍ਹਦੇ ਪੰਜਾਬ ਦੇ ਨਾਲ ਨਾਲ ਹਿਮਾਚਲ, ਹਰਿਆਣਾ ਅਤੇ ਦਿੱਲੀ ਵਿੱਚ ਵੀ ਬੋਲੀ ਜਾਂਦੀ ਹੈ। ਇਸਦੀ ਉਤਪਤੀ ਦੀ ਗੱਲ ਕਰੀਏ ਤਾਂ ਇਸਦੇ ਭਾਸ਼ਾਈ ਪਰਿਵਾਰ ਵਿੱਚ ਇੰਡੋ ਯੂਰਪੀਅਨ, ਇੰਡੋ ਇਰਾਨੀ, ਇੰਡੋ ਆਰੀਅਨ ਅਤੇ ਉੱਤਰ ਪੱਛਮੀ ਭਾਸ਼ਾਵਾਂ ਨੂੰ ਮੰਨਿਆ ਜਾਂਦਾ ਹੈ। ਖਾਸ ਕਰਕੇ ਪ੍ਰੈਟੋ ਇੰਡੋ ਯੂਰਪੀਅਨ, ਪ੍ਰੈਟੋ ਇੰਡੋ ਇਰਾਨੀ, ਪ੍ਰੈਟੋ ਇੰਡੋ ਆਰੀਅਨ, ਵੈਦਿਕ ਕਾਲ, ਕਲਾਸੀਕਲ, ਸੰਸਕ੍ਰਿਤ, ਪਾਲੀ, ਪ੍ਰਕਿਰਤਕ, ਅਪਰੰਸ਼ ਭਾਸ਼ਾਵਾਂ, ਇਹਦੇ ਨਾਲ ਨਾਲ ਪੁਰਾਣੀ ਪੰਜਾਬੀ ਨੂੰ ਵੀ ਮੰਨਿਆ ਜਾਂਦਾ ਹੈ। ਇਹਦਾ ਅਜੋਕਾ ਸਰੂਪ ਲਗਭਗ 1000 ਈਸਵੀ ਦੇ ਆਸ ਪਾਸ ਅੱਜ ਦਾ ਮੌਜੂਦਾ ਰੂਪ ਵਿੱਚ ਨਿਕਲਿਆ। ਇਹ ਬੋਲੀ ਗੁਰੂਆਂ, ਪੀਰਾਂ, ਸੂਫੀ ਸੰਤਾਂ, ਜੋਗੀ ਨਾਥਾਂ, ਸਿੱਧਾਂ ਅਤੇ ਹੋਰ ਮਹਾਨ ਭਗਤਾਂ ਦੀ ਵਰਸਾਈ ਹੋਈ ਹੈ। ਇਹ ਮਾਖਿਓ ਮਿੱਠੀ ਬੋਲੀ ਹਰ ਤਰ੍ਹਾਂ ਨਾਲ ਇੱਕ ਸੰਪੂਰਨ ਭਾਸ਼ਾ ਹੈ। ਇਸ ਨੂੰ ਬੋਲਣ ਵਾਲੇ, ਇਸ ਨੂੰ ਪਿਆਰ ਕਰਨ ਵਾਲੇ ਅਤੇ ਇਸ ਨੂੰ ਦੇ ਗੀਤ ਸੰਗੀਤ ਨੂੰ ਮੰਨਣ ਵਾਲੇ ਅੱਜ ਦੁਨੀਆ ਵਿੱਚ ਬੇਗਿਣਤ ਲੋਕ ਹਨ। ਬੇਸ਼ੱਕ ਉਹ ਪੰਜਾਬੀ ਬੋਲੀ ਨਾਲ ਸੰਬੰਧਿਤ ਨਾ ਹੋਣ, ਪਰ ਪੰਜਾਬੀ ਸੰਗੀਤ ਨੂੰ ਅੱਜ ਬਹੁਤ ਸ਼ਿੱਦਤ ਨਾਲ ਚਾਹਿਆ ਜਾਂਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: Thank you, Randeep. That was a little bit of a history and cultural stories of where Punjabi comes from. A bit of a summary, because that was absolutely beautiful and I wanted to share it with everybody that's listening, Punjabi. It's the most common South Asian language spoken. It's spoken in Pakistan, India, and around the world where people have migrated. It's the most common language, as I said earlier, in Pakistan at 48%. Roughly a quarter of Indians speak it and 9% worldwide. It has two scripts, Gurumukhi, which is written in on the Indian side of the border, and Shahmukhi, which is written in the Pakistan side of the border. The Shahmukhi is similar to the Urdu Nastaliq or Arabic text. Randeer, Gurumukhi, that's similar to Sanskrit?
1: Gurumukhi, apni script hai. Kisi hor bhasha to nahi aayi. Gurumukhi bahut pehla hon vich aa gayi si. Panjvi-chhemi sadi vich aa chuki si. Par eh isda varg band nahi si hoya. Taan ਦੂਸਰੇ ਸਿੱਖ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਵਰਗਬੰਦ ਕੀਤਾ ਅਤੇ ਇਸ ਦੀਆਂ ਜੋ ਧੁਨੀਆਂ ਹਨ, ਧੁਨੀ ਅਨੁਸਾਰ ਉਹਨਾਂ ਦੀ ਵੰਡ ਕੀਤੀ। ਤਾਂ ਇਸ ਲਈ ਇਸ ਸਕ੍ਰਿਪਟ ਨੂੰ, ਇਸ ਲਿਪੀ ਨੂੰ ਗੁਰਮੁਖੀ ਲਿਪੀ ਕਹਿ ਕੇ ਜਾਣਿਆ ਜਾਂਦਾ ਹੈ।
0: So Gurumukhi is not a shared script with any other language. It was created in the 5th or 6th century and has been adopted by the elders of the Sikh community and its original gurus. So that was a beautiful history of the Punjabi language. I think we'll... jump on to a little bit extra music today. This song, O Sanama, by Junaid Jamshed, again in the early to the mid-90s. Enjoy the song and then we'll see you back in a few minutes.